0: ਕਲਿਆਣ ਸਰਹਿੰਦ ਦੇ ਪਟਿਆਲਾ ਅੰਬਾਲਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਥ ਮੇ ਲੁਧਿਆਣਾ ਕਾ ਵੀ ਇਹ ਭਾਵ ਮੈਨੂੰ ਬਹੁਤ ਗੁੱਸੇ ਹੁੰਦਾ ਹੈ ਕਦੀ ਕਦੀ ਪਰ ਬਹੁਤ ਚੰਗਾ ਲੱਗਦਾ ਆਪਣੇ ਗੁੱਸੇ ਹੁੰਦੇ
1: ਸਾਨੂੰ ਲੱਗ ਰਿਹਾ ਸਾਨੂੰ ਸਟੇਜ ਬਹੁਤ ਪਸੰਦ ਆ ਗਈ ਬਹੁਤ ਹੀ ਬਿਹਤਰੀਨ ਪਰਫਾਰਮੈਂਸ ਸਿੰਗਿੰਗ ਕੇ ਸਾਥ ਸਾਥ ਪਰਫਾਰਮੈਂਸ ਵਾਓ